0: 哦，可以呀。ਐੜਾ ਕੀ ਐੜਾ ਆਣੇ ਸੁੱਕੀ ਕਰਾਇਓ ਕਾਕੂ
1: ਗੀਤ ਰੋਣੀਆ ਮਾਰੋ ਮੰਗੜੋ ਕਹਿਓ ਗੜੀ
0: ਕਹੋ ਕਹਿਓ
1: ਮੁੱਠੀ ਹੈ ਚੀੜ ਕੀ ਚਿੜਕਲੀ ਹੈ ਦੋਬਾ ਹੈ ਕਬੂਤਰੀ ਹੈ ਬਾਰਾ ਕੋਈ ਹੈ ਜੋ ਕੋ ਕੂੰਡੀਓ ਭਰੇ ਨੀ ਬਾਤ ਨੀ ਕੋਈ ਹੈ ਜੋ ਖੇਲੀ ਭਰੇ ਨੀ ਕੋਈ ਚੋਰ
0: ਕੌਣ ਕੀਓ ਕੌਣ ਕੀਓ ਤੁਹਾਨੇ ਕਿ ਨਹੀਂ ਭਰੇ ਨੀ
1: ਮਿੰਨਕ ਹੈ ਜੋ ਕੋ ਕੀ ਹੋਚੇ ਹੀ ਕੋ ਨਹੀਂ ਭਾਈ
0: ਅੱਛਾ ਮਿੰਨਕ ਨਹੀਂ ਭਰੇ
1: ਹੋਚੇ ਹੀ ਕੋ ਧੜਕਣਾ ਭਾਈ ਕੋਈ ਕੂੰਡੀਓ ਬੰਦ ਮੇਲ ਦੂੰ ਕਰ ਦੂੰ ਕੋਈ ਹੈ ਕਟ ਜਾਈ ਹੈ ਕਟ ਹੈ
0: ਬੈਠਾ ਹੋ ਨੀ ढोणी में थोड़ो पेंडो कर लो थे देख लो आड़े पाड़े जिती कुंडियो है એને ચિતાયો પછી પેડમાં દે ટોંગ્યા કે પતરા રકર કરને ઉમે દોણો હે કુંડિયા મે પાણી હે એને ઈ અણે સતરીઓ કામ ની ચલે કાકુ
1: ઓર કોં કરું કે હું તો કોઈ બાત બાત માં માન તો વેતી
0: માન્યા ની કાકુ મન હાની
1: અરે હું તો ભાઈ કી કેવે જડી ગોરીઓ ની બસ વાત આય
0: એલે
1: હા
0: તો જણમ કી કર કરનો રિયો
1: ભડેરા આજ અમકી રકી પાન ગયા તો કોઈ નીમડે